0: ਤਾਂ ਹੁਣ ਜੀ 8 ਦਿਨ ਤਾਂ ਹੋਈ ਹੈ ਨਾ ਜੀ, ਕਹਿੰਦੇ ਹੁਣ ਸਾਡੇ ਸਿਆਣੇ ਤਾਂ ਇਹ ਵੀ ਬੋਲਦੇ ਹੈ ਵੀ ਮਰਦੇ ਦਾ ਗੁੱਸਾ ਬਹੁਤ ਬੁਰਾ ਹੈ ਨਾ, ਇਕੱਲੇ ਤੇ ਕੁਰਲੇ ਬਹਿਣਾ ਤਾਂ ਹੁਣ ਪਤਾ ਨਹੀਂ ਕਿਆ ਕਿਆ ਆਉਣਾ ਹੈ। 8 ਦਿਨ ਜਿਹੜੇ ਹਨ ਸਰ, ਚਲੋ ਆਹਾਂ ਸਾਰਿਆਂ ਭਗਵਾਨ ਅੱਗੇ ਪ੍ਰਾਰਥਨਾ ਕਰਨੀ ਕਿ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਰਹੇ, ਪੂਰੇ ਹਿਮਾਚਲ 'ਚ, ਪੂਰੇ ਦੇਸ਼ 'ਚ, ਹੈ ਨਾ ਜੀ। ਤਾਂ ਤੁਸੀਂ ਸਾਰੇ ਕਾਰਜਕ੍ਰਮ ਸੁਣਦੇ?
1: ਸੱਚ
0: ਬੋਲਿਆ, ਬੜੀ ਅੱਛੀ ਗੱਲ ਹੈ। ਪਰ ਇਹ ਜਿਹੜੀਆਂ ਜਾਣਕਾਰੀਆਂ ਹੁੰਦੀਆਂ ਨਾ ਜੀ, ਇਹ ਆਪੂ ਤੱਕ ਹੀ ਨਹੀਂ ਰੱਖਣੀਆਂ, ਠੀਕ ਹੈ? ਆਪਣੇ ਜਿਹੜੇ ਇਹ ਜਿਹੜੇ ਰੀਤੀ ਰਿਵਾਜ, ਸੰਸਕਾਰ, ਸੰਸਕ੍ਰਿਤੀ ਜੋ ਵੀ ਹੈ ਨਾ, ਇਹ ਆਪਣਿਆਂ ਬੱਚਿਆਂ ਕੰਨੇ ਵੀ ਸਾਂਝਾ ਕਰਨੀ। ਬੇਸ਼ੱਕ ਇੰਗਲਿਸ਼ ਸਕੂਲਾਂ 'ਚ ਪਾਏ ਹੋ ਹਾਂ ਬੱਚੇ, ਪਰ ਆਪਣੀ ਮਿੱਟੀ ਕੰਨੇ, ਆਪਣੀ ਸੰਸਕ੍ਰਿਤੀ ਕੰਨੇ ਜ਼ਰੂਰ ਜੋੜਨੇ, ਠੀਕ ਹੈ ਜੀ। ਤੁਹਾਂ ਕਾਰਜਕ੍ਰਮ 'ਚ ਫੋਨ ਕੀਤਾ ਅਤੇ ਸਈਆਂ ਤੁਹਾਡਾ ਮਤਾ ਮਤਾ ਧੰਨਵਾਦ। ਇਹ ਸੁਣਦੇ ਰਹੇ ਆਕਾਸ਼ਵਾਣੀ ਧਰਮਸ਼ਾਲਾ। ਤਾਂ ਬੋਬੋ ਭੈਣੋ, ਕਾਰਜਕ੍ਰਮ ਮਿੰਜਰਾ ਇਸ ਵੇਲਾ ਤੁਹਾਂ ਸੁਣਾ ਦੀਆਂ ਆਕਾਸ਼ਵਾਣੀ ਅਤੇ ਧਰਮਸ਼ਾਲਾ ਕੇਂਦਰ 'ਤੇ ਕਹਿਣਾ। ਅੱਜ ਮੈਂ ਤੁਹਾਡੇ ਕਹਿੰਦਾ ਤੁਹਾਡੀ ਬੜਕੀ ਬੋਬੋ ਵਰਸ਼ਾ ਕਟੋਚ। ਮੇਰੀਆਂ ਬੋਬੋ ਭੈਣਾਂ ਨਾ, ਮੈਨੂੰ ਗੀਤ ਨਹੀਂ ਸੁਣਾਉਣਾ ਦਿਆ ਦੀਆਂ, ਹੁਣ ਮੈਂ ਤੁਹਾਨੂੰ ਇਹ ਭਜਨ ਸੁਣਾ ਹੀ ਦੇਣਾ ਨਾ।

0: ਤਾਂ ਅਸਾਂ ਸੁਣਿਆ ਇਹ ਲੋਕ ਗੀਤ ਕਹਿੰਦਾ, ਇਸ ਲੋਕ ਗੀਤ ਦੇ ਬਾਅਦ ਜਿਹੜਾ ਸਹਿ ਕਿਸਾਨ ਮਿੱਤਰ ਜੀ ਉਹਨੇ ਸਮਝ ਹੋਈ ਹੈ ਜਾਣਕਾਰੀ ਜਾਂਦਾ ਹੈ ਨਾ ਜੀ।
1: ਜੀ ਤਾਂ ਦੇਖਾ ਇੱਕ ਉੱਨਤ ਜਿਹੜੇ ਸਹਿ ਜਿਹਨੇ ਆਹ ਕਿਸਾਨ ਬੋਲ ਸਕਦੇ, ਇੱਕ ਜਿਹੜੇ ਸਹਿ ਬੱਕਰੀ ਪਾਲਕ ਬੋਲ ਸਕਦੇ ਹੈ ਨਾ, ਉਹਨਾਂ ਕੰਨੇ ਜਿਹੜੀ ਸਹਿ ਕੀਤੀ ਗਈ ਗੱਲਬਾਤ ਸੁਣਦੇ ਨੇ,
0: ਉਹ ਸੁਣਦੇ ਗੱਲਬਾਤ
1: ਜੀ। ਕਿਸਾਨ ਸਾਥੀਓ, ਕਾਰਜਕ੍ਰਮ ਕਿਸਾਨ ਬਾਣੀ ਭੇਂਟ ਵਾਰਤਾ ਦੀ ਕੜੀ ਵਿੱਚ ਜਿਹਾਂ ਕਿ ਤੁਹਾਨੂੰ ਜੋ ਪਤਾ, ਹਰ ਦਿਨ ਨੋਈਆਂ ਤੇ ਨੋਈਆਂ ਗੱਲਾਂ ਕਨੇ ਜਾਣਕਾਰੀਆਂ ਆਹਾਂ ਤੁਹਾਂ ਤੱਕ ਪਹੁੰਚਾਉਂਦੇ ਹਨ, ਚਾਹੇ ਉਹ ਆਹਾਂ ਦੇ ਕ੍ਰਿਸ਼ੀ ਵਿਗਿਆਨਿਕਾਂ ਦੁਆਰਾ ਦਿੱਤੀ ਗਈ ਜਾਣਕਾਰੀ ਹੋਵੇ ਜਾਂ ਫਿਰ ਆਹਾਂ ਦੇ ਉੱਨਤ ਕਿਸਾਨ ਬਾਗਵਾਨ ਸਾਥੀਆਂ ਸੋਗੀ ਕੀਤੀ ਗਈ ਗੱਲਬਾਤ ਹੋਵੇ। ਉਸੀ ਕੜੀ ਵਿੱਚ ਸ਼ਾਹਪੁਰ ਦੇ ਧਾਰਕੰਡੀ ਇਲਾਕੇ ਵਿੱਚ ਹਾਰਬੋ ਚ ਜਿਹੜਾ ਇੱਕ ਭੇੜ ਪਾਲਕ ਮਿੰਜੋ ਕੰਨੇ ਜੁੜਾ ਕਰਦੇ ਹਨ, ਕਰਦੇ ਨੇ ਇਹਨਾਂ ਕੰਨੇ ਗੱਲਬਾਤ। ਰਾਮ ਰਾਮ ਜੀ।
2: ਰਾਮ ਰਾਮ ਜੀ
1: ਜੀ। ਆਪਣਾ ਨਾਂ ਦੱਸਾ?
2: ਉੱਤਮ ਚੰਦ।
1: ਉੱਤਮ ਜੀ, ਭੇਡਾਂ ਪਾਲਦੇ ਹੈ ਨਾ?
2: ਹਾਂਜੀ ਪਾਲਦੇ।
1: ਅੱਛਾ, ਕਿੰਨਾ ਅਰਸਾ ਹੋਈ ਹੈ ਤੁਹਾਨੂੰ ਪਾਲਦੇ?
2: 40 ਸਾਲ।
1: ਅੱਛਾ, 40 ਸਾਲ ਹੋਈ ਇਹ ਕੰਮ ਕਰਦੇ ਹਨ। ਤਾਂ ਇਸ ਵਕਤ ਕਿਤਨੀ ਉਮਰ ਹੈ ਤੁਹਾਂ ਦੀ?
2: ਉਮਰ ਹੈ 55 ਸਾਲ।
1: 55 ਸਾਲ, ਯਾਨੀ ਕਿ ਛੋਟੀ ਆ ਉਮਰ ਆ ਤੇ
2: 7 ਸਾਲ ਲੱਗ ਪਏ ਜਾਣ ਨਾ।
1: 7 ਸਾਲ ਤੇ ਦੇਖਾ ਭਲਾ, ਅੱਜ ਕੱਲ੍ਹ 7 ਸਾਲ ਦੇ ਅਗਰ ਹਾਂ ਆਪਣਾ ਬਚਪਨ ਯਾਦ ਕਰਨ ਤਾਂ ਤਿੰਨਾਂ ਦਿਨਾਂ ਤੇ ਤੁਹਾਂ ਯਾਨੀ ਕਿ ਆਪਣੇ ਹੱਥ 'ਚ ਦਰਾਟ ਪਕੜੀ ਕੇ ਕਹਿੰਦੇ ਪੂਰਾ ਬਣੇ ਘੁੰਮਣਾ ਕਹਿੰਦੇ
2: ਤੇਰੇ ਉਨੇ ਦੌਰਾ ਜਾਂ ਪਾਂਗੀ ਲਾਓ ਸਵਿੱਤੀ।
1: ਇਸ ਵਕਤ ਕਿਤਨਾ ਧਾਣਾ ਤੁਹਾਂ ਵੱਲ, ਕਿਤਨੀਆਂ ਭੇਡਾਂ?
2: 150।
1: 150 ਹੈ ਤਾਂ ਜੀਆਂ ਇਹਨਾਂ ਦਿਨਾਂ ਕੁਤੂ ਤੁਹਾਂ ਦਾ ਮਾਲ?
2: ਪਰ ਕਣੀਕੋਟਦਾਰ।
1: ਕਣੀਕੋਟਦਾਰ, ਇਹ ਕੁਤੂ ਹੋਈ?
2: ਸਾੜੀ ਆਪਣੀ ਬੋ।
1: ਅੱਛਾ,
2: ਬੋਦਾਰ।
1: ਅੱਛਾ, ਬਹੁਤ ਇਹ ਤਾਂ ਕਿਤਨੀ ਦੂਰ ਜਾਣਾ ਪੈਣਾ?
2: 2 ਦਿਨ ਲੱਗ ਜਾਂਦੇ ਪੈਦਲ।
1: ਅੱਛਾ, ਤਾਂ ਇਸ ਵਕਤ ਕੌਣ ਹੈ ਮਾਲ ਲਿਆ ਉੱਥੋਂ?
2: ਨੌਕਰ ਛੱਡਿਆ।
1: ਅੱਛਾ, ਨੌਕਰ ਛੱਡਿਆ ਕਹਿੰਦਾ ਤੁਹਾਂ ਘਰ ਆਏ ਹੋ ਯਾਨੀ ਕਿ ਆਪਣੇ
2: ਮਕਾਨੇ ਕੰਮ ਲਾਇਆ?
1: ਸੋਗੀ ਜੀ ਆਪਣੀ ਜਿਹੀਆਂ ਮੈਂ ਦੇਖਾ ਕਰਦਾ ਕਿ ਛਲੀਆਂ ਛੁਲੀਆਂ ਖੂਬ ਵਾਹੀਆਂ ਇਸ ਇਲਾਕੇ ਵਿੱਚ ਹੈ ਨਾ, ਥੋੜਾ ਖੇਤੀ ਦਾ ਕੰਮ ਕਰੀ ਜਾਣਾ ਨਾ?
2: ਕਰੀ ਜਾਣਾ, ਕਰਨਾ ਪਾਉਂਦਾ।
1: ਤਾਂ ਜੀ ਇਹ ਤਾਂ 2 ਘੰਟੇ ਪੈਦਲ ਲੱਗਦੇ ਤਾਂ ਪੁੱਜਣੇ ਹੈ ਨਾ?
2: 2 ਘੰਟੇ 2 ਰੋਜ਼।
1: 2 ਦਿਨ ਦੱਸੇ ਹੈ ਨਾ? ਅੱਛਾ, ਭੇਡਾਂ ਬੱਕਰੀਆਂ ਪਾਲਦੇ ਹੋਈਏ ਧਾਨ ਯਾਨੀ ਕਿ ਤੁਹਾਂ ਦਾ ਆਪਣਾ ਘਰੇ ਦਾ ਹੋਣਾ ਇਹ ਪੁਸ਼ਤੈਨੀ ਜਿਸੀ ਬੋਲਦੇ ਹਨ, ਜਿਹਾਂ ਉੱਨ ਦੀ ਗੱਲ ਕਰਦੇ ਹਨ, ਉੱਨ ਵਗੈਰਾ ਭੇਡਾਂ ਦੀ ਕਿਆ ਕਰਦੇ ਜਾ ਸਕਦਾ? ਜਿਹਾਂ ਹਾਂ ਦੇਖਿਓ ਕਿ ਭੇਡਾਂ ਦੀ ਉੱਨ ਨਿਕਾਲਦੇ ਤੇ ਇਸ ਤੇ ਬਾਅਦ
2: ਨਿਕਾਲਦੇ ਬਣਾਉਂਦੇ ਪੱਟੂ ਪੁੱਟੂ ਅੱਜ ਕੱਲ੍ਹ ਕੌਣ ਬਣਾਉਂਦਾ? ਅੱਜ ਕੱਲ੍ਹ ਵੇਚੀ ਨੀ ਲੋੜ।
1: ਅੱਛਾ, ਉਹਨੂੰ ਵਿਕੀ ਜਾਂਦੀ ਹੈ ਨਾ?
2: ਵਿਕੀ ਜਾਂਦੀ।
1: ਅੱਛਾ, ਸਸਤੀ ਵਿਕੀ ਜਾਂਦੀ ਹੋਣੀ ਹੈ ਨਾ?
2: ਸਸਤੀ ਹੋ ਰਹੀ ਕਦੋਂ ਕੋਈ ਨਹੀਂ,
1: ਕੋਈ ਕਿਲੋ ਦਾ ਹਿਸਾਬ ਹੁੰਦਾ ਹੋਣਾ?
2: ਕਿਲੋ ਹਿਸਾਬ
1: ਕਿੰਨੇ ਕਿਲੋ?
2: 50-60 ਵਿਕੀ ਜਾਂਦੀ, 70 ਵਿਕੀ ਜਾਂਦੀ ਕਦੋਂ?
1: ਅੱਛਾ,
2: ਜਾਂ ਸਾਲ ਵਿਕੀ ਜਾਂਦੀ 25 ਰੁਪਏ 30-25।
1: ਅੱਛਾ, ਸਾਲ 'ਚ ਕਿਤਨੇ ਵਾਰੀ ਆਈ ਜਾਂਦੀ ਉਹਨੂੰ ਭੇਡਾਂ?
2: 3 ਵਾਰ।
1: 3 ਵਾਰੀ ਹੈ ਨਾ? ਜਿਵੇਂ ਮੈਂ ਦੇਖਾ ਕਰਦਾ ਕਿ ਤੁਸੀਂ ਹੁਣ ਵੀ ਜਿਹੜਾ ਸਹਿ ਉੱਨੀ ਕੋਟ ਜਿਹੜਾ
2: ਸਹਿ
1: ਪਹਿਨੇ ਆ ਤੇ ਆਪੂ ਬਣਾਏ ਹੋਏ ਤੁਸੀਂ?
2: ਆਪੂ ਬਣਾਇਆ।
1: ਅੱਛਾ, ਯਾਨੀ ਕਿ ਇਸ ਤਰ੍ਹਾਂ ਛੋਟਾ ਸਾ ਚਰਖਾ ਲਗਾਇਆ ਹੋਣਾ ਘਰ ਉਦਯੋਗ ਹੈ?
2: ਅੱਜ ਕੱਲ੍ਹ ਤਾਂ ਲਗਾ ਨਾ ਕੋਈ ਲਗਾਇਆ ਬਣਾ ਲੈਂਦੇ
1: ਜਿਵੇਂ ਗੱਲ ਕਰਦੇ ਆ ਨਾ ਜਿਵੇਂ ਭੇਡਾਂ ਦੀ, ਤਾਂ ਖਾਸ ਖਿਆਲ ਕਿਆ ਰੱਖਣਾ ਪਾਉਂਦਾ ਭੇਡਾਂ ਆਪਣੇ ਧਾਣੇ ਦਾ? ਕਿਆ ਯਾਨੀ ਕਿ 2 ਟਾਈਮ ਚ ਗਾਣਾ ਬੰਨਣਾ ਵੀ ਰਹੀ ਹੈ ਨਾ?
2: ਪੂਰੀ ਦਿਹਾੜੀ ਚਾਰਨਾ ਸੰਜਾ ਵਿਆਹ ਰਾਖੀ ਕਰਨੀ, ਗੁੰਮ ਹੋ ਜਾ ਗੁਆਚੀ ਬੁਝੀ ਬਛੈਣ ਟੋਹਲ ਕਰਨੀ, ਫਲਾਣੀ ਹੈ ਫਲਾਣੀ ਨਹੀਂ ਫਲਾਣੀ ਹੈ।
1: ਹਾਂ ਦੇਖਾ ਵੀ ਇਹ ਵੀ ਇੱਕ ਜਿਸ ਬੋਲਦੇ ਨਾ ਇੱਕ ਬੜਾ ਅਨੁਭਵ ਤਜਰਬਾ ਹੁੰਦਾ ਕਿ 150-200 ਜਾਂ 300 ਮਾਲੇ ਚ ਵੀ ਜਿਹੜਾ ਆਪਣੇ ਜਿਹੜਾ ਸਾਡੀ ਪਹਿਚਾਣ ਕਿਵੇਂ ਕਰਦੇ? ਪਹਿਚਾਣ ਕੋਈ ਖਾਸ ਕੋਈ ਨਿਸ਼ਾਨ?
2: ਆਪਣੀ ਚੀਜ਼ਾਂ ਨੂੰ ਪਤਾ ਨਹੀਂ ਹੁੰਦਾ,
1: ਕੋਈ ਨਿਸ਼ਾਨ ਵਗੈਰਾ ਤਾਂ ਲਗਾਇਆ ਹੁੰਦਾ?
2: ਨਿਸ਼ਾਨ ਲਗਾਇਆ ਹੁੰਦਾ।
1: ਕਿਵੇਂ ਲੱਗਦਾ ਹੈ ਨਿਸ਼ਾਨ?
2: ਕੰਨਾਂ 'ਚ।
1: ਅੱਛਾ, ਕੰਨਾਂ 'ਚ ਥੋੜਾ ਕੱਟ ਲਗਾ ਦਿੰਦੇ ਹੈ ਨਾ?
2: ਲਗਾ ਦਿੰਦੇ
1: ਸਹੀ, ਯਾਨੀ ਕਿ ਜਿਤਨੇ ਵੀ ਭੇੜ ਪਾਲ ਕਹਿੰਦੇ ਨਾ ਦਾ ਇੱਕ

0: ਤਾਂ ਅਸਾਂ ਸੁਣਿਆ ਲੋਕ ਗੀਤ ਕਹਿੰਦੇ ਦੇਖਾ ਲੋਕ ਗੀਤ ਦੇ ਪਹਿਲੇ ਆਹਾਂ ਦੇ ਕਿਸਾਨ ਮਿੱਤਰ ਹੋਰਾਂ ਬੋਲਦੇ ਇਹ ਕਿ ਅਸਾਂ ਬਰਸਾਤੀ ਜਿਹੜਾ ਅਸਾਂ ਬੜੇ ਵਾਰੀ ਕੰਮਕਾਰ ਕਰਨੇ ਹਾਂ ਅਸਾਂ ਜੋ ਰਹੀ ਆਏ ਨੇ ਹੈ ਨਾ ਜੀ, ਤਾਂ ਕੁਣ ਕੁਣ ਦੇ ਐਸੇ ਕੰਮ ਨੇ ਜਿਹੜਾ ਅਸਾਂ ਜੋ ਕਰਨਾ ਚਾਹੀਦੇ?
1: ਜੀ ਦੇਖਾ, ਸਭ ਤੋਂ ਜਿਸੀ ਆਹਾਂ ਬੋਲਦੇ ਨਾ ਕਿ ਆਹਾਂ ਦਾ ਜਿਹੜਾ ਇੱਕ ਮੁੱਖ ਕੰਮ ਅੱਜ ਕੱਲ੍ਹ ਬਣਦਾ ਸਹਿ ਬਣਦਾ ਆ ਕਿ ਪੌਦਾ ਰੋਪਣ ਕਰਾਂ ਨਾ।
0: ਹਾਂਜੀ,
1: ਜਿਤਨਾ ਜ਼ਿਆਦਾ ਹੋ ਸਕਦਾ ਪੌਦਾ ਰੋਪਣ ਕਰਾਂ। ਬੜਾ ਬਾਂਕਾ ਜਿਸੀ ਆਹਾਂ ਬੋਲਦੇ ਸਮਾਂ ਇਹ ਲੱਗਿਆ ਆ ਕਿ ਥੋੜ੍ਹੀ ਜਿਹੀ ਮਿਹਨਤ ਕਰਨਾ ਹੀ ਜਿਹੜਾ ਸਹਿ ਅੱਜ ਕੱਲ੍ਹ ਜਿਹੜਾ ਸਹਿ ਕੋਈ ਬੂਟਾ ਲਗਾਉਣਾ ਜਿਹੜਾ ਸਹਿ ਬੜਾ ਆਸਾਨ ਹੁੰਦਾ ਨਾ। ਦੇਖਾ ਜਗ੍ਹਾ ਜਗ੍ਹਾ ਨਰਸਰੀਆਂ ਪਰ ਵਿਭਾਗ ਦੁਆਰਾ ਬਲੋਕ ਸਤਰ ਪਰ ਜਿਹੜੇ ਸਹਿ ਪੌਦੇ ਮੇਲਾ ਕਰਦੇ ਆ ਨਾ। ਬਸ ਇਹ ਹੈ ਕਿ ਆਹਾਂ ਦੇ ਅੰਦਰ ਜਿਹੜੀ ਸਹਿ ਇੱਕ ਆਹਾਂ ਜਿਸੀ ਬੋਲਦੇ ਨੇ ਕਿ ਪ੍ਰੇਰਣਾ ਹੋਣਾ ਚਾਹੀਦੀ ਕਿ ਆਹਾਂ ਵੀ ਜਿਹੜਾ ਸਹਿ ਪੌਦਾ ਰੋਪਣ ਕਰਨਾ ਆ। ਆਪਣੀ ਜਿਹੜੀ ਖਾਲੀ ਆਹਾਂ ਦੀ ਚਰਾਗਾਹ ਘਾਸਣੀਆਂ ਨੇ ਜਾਂ ਕੁਤੀ ਆਹਾਂ ਦੀ ਖਾਲੀ ਜ਼ਮੀਨ ਹੈ ਜਾਂ ਆਹਾਂ ਵੱਲ ਜ਼ਮੀਨ ਨਹੀਂ ਤਾਂ ਆਹਾਂ ਜੰਗਲਾਂ ਵਿੱਚ ਵੀ ਪੌਦਾ ਰੋਪਣ ਜਿਹੜਾ ਸਹਿ ਕਰ ਸਕਦੇ ਨੇ।
0: ਹਾਂ, ਕੁਤੀ ਵੀ ਪੌਦਾ ਰੋਪਣ ਕਰਾਂ। ਦੇਖਾ ਪੌਦੇ ਜਿਹੜਾ ਨਾ ਸਹਿ ਪਰਿਆਵਰਨ ਜੋ ਬਚਾਉਂਦੇ।
1: ਹਾਂ,
0: ਅਸਾਂ ਦੀ ਬਜ਼ੁਰਗਾਂ ਚਲੋ ਪੌਦਾ ਰੋਪਣ ਕੀਤਾ ਤਾਂ ਅਸਾਂ ਜੋ ਉਸਦਾ ਫਾਇਦਾ ਹੋਦਾ, ਚਲੋ ਅਸਾਂ ਪੌਦਾ ਰੋਪਣ ਕਰਕੇ ਤਾਂ ਆਉਣ ਵਾਲੀ ਪੀੜ੍ਹੀ ਹੈ ਜਿਹੜਾ ਸਹਿ ਉਸਦਾ ਫਾਇਦਾ ਹੋਣਾ।
1: ਬਿਲਕੁਲ ਹਾਂਜੀ, ਜੋਧਾ ਰਾਮ ਜੀ ਦੇਖਾ ਕੁਛ ਵਾਰੀ ਪੇੜ ਕੱਟਣਾ ਵੀ ਪਾਉਂਦੇ ਆ ਨਾ। ਦੇਖਾ ਜੀ, ਕੁਤੀ ਨਵੇਂ ਰਸਤੇ ਸੜਕਾਂ ਬਣਾਉਣੀਆਂ ਨੇ, ਕੁਤੀ ਘਰ ਬਣਾਉਣਾ, ਕੁਤੀ ਕਿਆ ਬਣਾਉਣਾ, ਤਾਂ
0: ਖਰੀ ਬੁਰੀ ਸੋ ਗੱਲਾਂ।
1: ਹਾਂ, ਤਾਂ ਆਹਾਂ ਦੀ ਕੋਸ਼ਿਸ਼ ਇਹ ਹੋਣਾ ਚਾਹੀਦੀ ਕਿ